ਤੰਗ ਤਰਨ ਦੀ ਥੀ ਰਹੇ ਸਾਰ ਵਰਨ ਦੀ ਥੀ ਰਹੇ ਤੰਗ ਤਰਨ ਦੀ ਥੀ ਰਹੇ ਸਾਰ ਵਰਨ ਦੀ ਥੀ ਰਹੇ ਤੂੰ ਨਹੀਂ ਦੇ ਪੱਕਾ ਆਪਰ ਤੂੰ ਨਹੀਂ ਦੇ ਪੱਕਾ ਆਪਰ ਅੱਖ ਫਰੰਦੀ ਥੀ ਰਹੇ ਤੰਗ ਤਰਦੀ ਥੀ ਰਹੇ ਸਾਰ ਵਰੰਦੀ ਥੀ ਰਹੇ ਤੂੰ ਨਹੀਂ ਦੇ ਪੱਕਾ ਆਪਰ ਅੱਖ ਫਰੰਦੀ ਥੀ ਰਹੇ ਜੀਂਦੀ ਹੋਈ ਅੱਗ ਜਹਤੇ ਜੀਂਦੀ ਹੋਈ ਅੱਗ ਜਹਤੇ ਤਹਿਤੇ ਮਰੰਦੀ ਥੀ ਰਹੇ ਤੰਗ ਤਰੰਦੀ ਥੀ ਰਹੇ ਸਾਰ ਵਰੰਦੀ ਥੀ ਚੀਰ ਖਾਈ ਭੀ ਚਰੀ ਦਿਲ ਚੀਰ ਖਾਈ ਭੀ ਚਰੀ ਦਿਲ ਚਾਹ ਚਰੰਦੀ ਥੀ ਰਹੇ ਤੰਗ ਤਰੰਦੀ ਥੀ ਰਹੇ ਸਾਰ ਵਰੰਦੀ ਥੀ ਰਹੇ ਤੋਮੇ ਵਈ ਸਾਰੀ ਬੁਰੀ ਆ ਤੋਮੇ ਵਈ ਸਾਰੀ ਬੁਰੀ ਆ ਤੋਮੇ ਤਰਦੀ ਥੀ ਰਹੇ ਤੰਗ ਤਰਦੀ ਥੀ ਰਹੇ ਸਾਰ ਵਰੰਦੀ ਥੀ ਰਹੇ ਤੋਮੇ ਵਈ ਸਾਰੀ ਬੁਰੀ ਆ ਤੋਮੇ ਤਰਦੀ ਥੀ ਰਹੇ ਸੋਨ ਵਰਨੀ ਹਾਏ ਹਯਾਤੀ ਸੋਨ ਵਰਨੀ ਹੈ ਹਯਾਤੀ ਕਿਵੇਂ ਗਰੰਦੀ ਥੀ ਰਹੇ ਤੰਗ